0: 여기 봐, 빠우지가 타라 비비라 모사.
1: 바니바니 아이나 이 강제 봐야 되더라고. 나론 징지도 삼전행무디 타바 엄마다고 해야다가디 군아임은 저컷게 해야다가디 모두이 마땅다 티젠 고선 바지면 들어갔다 메릿 있는 디 메릿 있는 레이버 코이나 또 우타레 어디기 우제 얀탈레 아두나 둥데기 오기더리바 칸 가이탈크트나 서스테네블 오이나 보나 묵다 나론 징게 모로이버 톡당디 에와네스 세신이 남들까다 아무데기 아무데가 못 퍼블리시티 해지 못 퍼블리시티 하르가나 코이지 모퍼 모먼다 당이번기 니사 그라운드에 코이기 파즈나 멘텐 떨어타메 아주마이 떠오르나 람항시데기 오래기 바이오마스 하이세 미마야노 강은담니 코 바이오마스에 그라싱제 바이오마스 때기수 이코시스템 디 밸런스 떠오르바 not only three 마야노 칸제지 우자우자우 타라가나 현다마 마시고 모마야암싱제 에와네스 마야암다 까타이 나 인컬러 리먼 하론 징지 인바이러먼트 제 커리노 인바이러먼트 하이 비 심플 코이나 미체 팡토 키브 우와레 리메 아주 비 인바이러먼트 코 마시 시고 코이나 서스테네블 디벨롭먼트 다 원투 오가 레이리브 칸제 카이 데나바 다 원닝 마얌제 에니 모이 타봉 바이카바데 둥데 토르카데바 시 에콜로지컬 밸런스 원나바 이코시스템 무 서스텐 타우나바 dina naharon jigil maru be thodang ne ne haijage inkala li ban haron sing ji environment ji da shape to bi ba aina sum yeng ma do ko phip jun wo da di mayam ji u tha ba do ga environment de ai da di mayam ji le i ho mo hingala ba phip de je num gu ding oi tar ga de num gu ding ki for example ai wa yem tam jage ba ko aru bo ne ko kari kum ba ko yem yo bi ge birthday gu me se da u sa la ji pi bi ba u he cha mayam de ro sam pi mo ta ka no pi hum da u sa ra ma pi ba ਉਹ ਚਾਰ ਜਿਸੂ ਕੋਈਗੀ ਇੰਡੀਜੀਨਸ ਹੋਇਬਾ ਮੈਂਗੋ ਗੁੰਬਾ ਅਦੇਗੀ ਕੋਈਗੀ ਮਹੀ ਪਾਲਮੇ ਆਵਾ ਪੋਸੇ ਮੋਈਗੀ ਬਾਰਡੇ ਨੂੰ ਮਿਸੇ ਦੇ ਪੀ ਤੋ ਬਾਦੋ ਇਤਾ ਗਦੀ ਇਹ ਆਈਨ ਪੀ ਗਿਸੇ ਮਾਨੰਗ ਸੀ ਜੀ ਫਜਨ ਸੇਮ ਸਾਬਿਓ ਕੋ ਹਾਰ ਕਰਤਾ ਗਦੀ ਨਾਰੂਨ ਸਿੰਘ ਦੇ ਸੋਇਦ ਨ ਚੇਂ ਜਮ ਲਾਕਨੀ ਇਕੋਲੋਜੀਕਲ ਬੈਲੈਂਸ ਸਸਟੇਨ ਤੋਨੀ ਫਿਊਚਰ ਜਨਰੇਸ਼ਨ ਜੂ ਫਜਨ ਥਮਕਨੀ ਅਦੂਗਾ ਲਾਸ ਹੋਇਨ ਕੋਈਗੀ ਮਿਓ ਮਨੀਪੁਰ ਸੇ ਫਿਊਚਰ ਜਨਰੇਸ਼ਨ ਦਾ ਮਪਾਨੀ ਲੈਬਾਕ ਕੰਪੇਅਰ ਤੋ ਬਦ ਸੋਇਦ ਨ ਮਾਈ ਪਾਕਨੀ ਹੈ ਬੀ ਵਾ ਫਮਜੀ ਥਮਜੇ
0: ozana fazaraba bauja kayama pibira mengasi akhoi gi thorama sida ozana ngasi ozagi chilaba matam khara kai thok piduna mamaliam laba wahai kaya ama akhoi gi gyan lawshing oibe ya ba mamaliam laba wahai kaya ama thambiram bagi damakta akashwani infal naharo gi khonjal gi maike digi hanna hanna thagat pa phongdok cheri oja
1: ai du thagat cher meyamu manipur da library ba irakcha meyamro mu amona ਅਨ ਖਾਂਜੇ ਬ ਖਰੀਗੁਮ ਕਰੀਗੁਮ ਲਾਨ ਬ ਖੋਟ ਕੇ ਬਯਾ ਉਜੁ ਗਾ ਪਿਉ ਅਦੁਗਾ ਅਨ ਖਾਂਜੇਰੀ ਬ ਖੋਚੇਰੀ ਬ ਮਯਾਮ ਸੀ ਮਯਾਮ ਨਾ ਤਾਨਨਿੰਗ ਖੋਨਨਿੰਗ ਦਨਾ ਇਹ ਇਰਮ ਦਮ ਸੀ ਬ ਸਖੋਨ ਨ ਬ ਹੋਨਾ ਬਦਾ ਅਈ ਕਰੀਗੁਮ ਬ ਖਰਾ ਖਾਂਜੇ ਬ ਸੀ ਹਾਈਜੇ ਬ ਸੀ ਦਾ ਮਯਾਮ ਨਾ ਤਾਬੀ ਦੁਨਾ ਮਯਾਮ ਨ ਸਗੋਰ ਤੋ ਬਿਉ ਅਦੁਗਾ ਇਨਵਾਇਰਨਮੈਂਟ ਕਨਬਾਈ ਜਾ ਖੋਈ ਗੀ ਥੌਦਾਂਗ ਨੀ ਅਦੁਗਾ ਕਲਾਈਮੇਟ ਚੇਂਜ ਸੀ ਦਾ ਖੋਈ ਗੀ ਕਨਬਾ ਸੀ ਦਾ ਸਾਬ ਹਿੰਗਲਰਜ਼ ਬ ਕਨਬੇ ਦੇ ਮਰੂ ਹੋਇਨਾ ਰਾਹਨੋਨ ਸਿੰਘ ਗੇ ਮਰੂ ਹੋਇ ਬ ਥੌਦਾਂਗ ਉਹ ਨਿੰਗੀ ਆਈ ਨਾ ਇ ਪੌਜੇਂ ਦੇ ਥਮਜੇ ਕੇ ਮਰੂ ਹੋਇਨਾ ਨਾਹਰੋਨ ਸਿੰਘ ਜੀ ਗੀ ਮਰੂ ਹੋਇ ਬ ਥੌਦਾਂਗ ਨੀ ਹਾਰਗਾ ਥਬਕ ਤੋਬੀਬਾ ਅਦੁਗਾ ਕੋਈ ਗੀ ਸਸਟੇਨੇਬਲ ਡਿਵੈਲਪਮੈਂਟ ਜੀ ਅਦੁਗਾ ਕਲਾਈਮੇਟ ਚੇਂਜ ਜੀ ਹੰਦਨ ਬਿਦਮਕਤਾ ਮਰੂ ਹੋਇ ਬ ਥੌਦਾਂਗ ਦੀ ਨਾਹਰੋਨ ਪਨਮਕਤਾ ਅਪੀਲ ਤੋਜਰੀ
2: ਹੌਜ਼ਿਕ ਤਾ ਵਿਖਰੇ ਹੌਜ਼ਿਕੀ ਨਹਾ ਸਿੰਘ ਅਕੋਇਬਗੀ ਖਲ ਕਾਇਥਰਕਪਗੀ ਮਤਾਂਗਦਾ ਖੰਜਿੰਗਦਬ ਸਿੰਘ ਹਾਇਰੀ ਬਹਿਰਮ ਅਸੀਦਾ ਭਾਰਤੀ ਵਿਦਿਆਪੀਠਾ ਵਾਈਸ ਪ੍ਰਿੰਸੀਪਲ ਫੈਕਲਟੀ ਆਫ ਸਾਇੰਸ ਦਿਨ ਉਇਨਾ ਥੌਪੂ ਬੀਰਬਾ ਡਾਕਟਰ ਇਲਾਂਗਵਮ ਅਥੋਇਬ ਸਿੰਘ ਉਨਦੁਨਾ ਵਾਰੀ ਵਤਾਈ ਸਾਬਾ ਉਨਦੁਨਾ ਵਾਰੀ ਸਾਬਿਖਿਬੀ ਚੈਪਲੀਨਾ ਮੈਸਨਾ ਥੌਰਮ ਅਸੀਂ ਲਾਂਥੋਕਚਕਿਬਗਾ ਲੋਇਨਨਾ ਨਸੀਗੀ ਓਇਨਦੀ ਨਹਾਰੋਲਗੀ ਖੋਂਜੇਲ ਥੌਰਮ ਸੰਦੋਕਚਬਾ ਮਤਾਂਗ ਅਸੀਂ ਦਲੋਇ ਸਿੰਜਰੀ ਥੌਰਮ ਤਾਵੀਰਮ ਲਿਬ ਪੁਮਨਮਕਪੋ ਲਾਇਸ਼ਰਮ ਮਾਲੇਮ ਗਾਨਬ ਮੈਤੇਨਾ ਅਮੁੱਕ ਕਹਨਨਾ ਖੁਰੁਮਜਰੀ

0: ਕਾਲ ਨੇ ਤਾਂ ਨੇ ਅਸੂ ਲਿਖਾ ਤਬ ਮਤੋ ਲੱਖ ਨਹੀਂ ਹਾਈ ਵਾਈ ਅਜਕ ਤੇ ਚਿੰਜਾਉ ਗਮਈ ਦੇ ਮਤਲਬ ਲੰਬਾ ਕੀਰਤੀ ਚੰਦਰਨ ਤੋ ਕੀ ਬਤਾ ਅਈ ਥੋਈ ਨ ਕਰਮ ਨ ਖੋਂਗ ਨ ਲਈ ਬੰਗਮ ਗਨੇ ਇਮਾਮ ਅਗਨੀ ਖੰਜਰੰ ਬੀ ਕੁਰੰਗ ਨਈ ਨੀ ਸ਼ੋ ਮੁਰਾਨ ਰਾਗੋ ਗੀ ਲੋਈ ਨ ਬੀ ਪਾਉ ਸਿੰਘ ਸੀ ਤਾਰਗ ਹਿੰਗ ਮੰਗਮ ਲਈ ਬਾਹਿਆ ਉਸੇ ਸਗਈ ਸੀ ਮੈ ਤਾਲ ਅਸੀ ਬਨੇ ਹੇ ਸ਼ੈਮ ਬੀ ਬਪੂ ਅਹਾ ਥਕ ਤੇ ਇੰਦਰ ਵੰਸ ਕੀ ਫੰਬਾ ਕੰ ਬਗੰ ਦਰੇ ਨਰਾਇ ਵਲੋਕਸ਼ਨ ਬੀ ਨਰੋ ਤੁਕ ਚਰਬ ਪੁਹਾਰੀ ਤੰਕ ਕਾਲਸੀਆਂ ਨੇ ਹਿੰਗਮ ਨੀ ਹਾਈ ਵਖੰ ਬਸਿੰਗ ਅਈ ਕੀ ਮਿੰਗਲੈਂਡ ਖੰਗ ਇੱਕ ਦੌਰਗ ਨੀ ਲੰਫਾ ਸੰਗਲੇਨ ਮਨੋ ਸਿਦਾ ਇਕੁਤ ਮਕ ਅਸਿਦਾ ਇਕੋਰੀ ਸਿਮੇਤ ਨ ਤੋਈ ਤਾਕਗੇ
1: ਮਨਾਉਂਗਾ
0: ਕਨਰੋ
1: ਸੁਨਾਈ ਨੀ
0: ਕਰਮ ਨ ਲੰਫਾ ਸੰਗਲੇਨ ਸਿਆਂ ਦੁਕਤ ਨ ਸੰਗਲੇ ਨੀ ਮਾ
1: ਅਈ ਮਹਾਰਾਣੀ ਕੁਰੰਗ ਨਯਨੀ ਗੀ ਮਨਾਈ ਨੂ ਵੀ ਸੁਨਾਈ ਨੀ ਸਨਾਈ ਬੇ ਮਨਾ ਮਨਾਉ ਇਬੁੰਗੋ ਗੀ ਚਾਨੇ ਨਾ ਬਥਿਲੋ ਚੋਹਾਈ ਦੁਨਾ ਥਿੰਜਾ ਰਕਪਨ
0: ਚਕਰਸਲੋ ਮਿੰਗਲੇ ਨ ਦੋ ਤਨਿੰਗ ਦੇ ਉਇਰਮ ਲੈ ਮਾਦੇ ਸ਼ੀਂਦਵ ਨਿੰਗ ਥੋਗੀ ਏ ਮੋਦਵ ਮੁਰਾਨ ਰਾਗਨਾ ਖੁਦੁਮ ਚੰਕ੍ਰਬ ਮਹਾਗਨਾ ਨੁਮਾਇ ਆਇਫਨ ਫੰਬਾਲ ਕਲਹੌਨਵਾ ਹੂ ਹਾ ਪਚਾਕ ਚਲਕਪ ਉਇਰਨੀ ਤਮੋ ਲਮਚਤ ਮੋਟੀ ਮੈਤੇ ਨਿਮੋਲ ਅਜੁਦਾ ਕਾਲਸ਼ਿਆਦੇ ਮਿਖਾਤਾਨ ਹਿੰਗਦਵ ਇਸ਼ਰੋਕ ਇਸ਼ੋਈ ਥੁੰਤ ਥੋਈ ਥਾਵ ਨੰਮੀ ਹੈਦੁਨ ਤਮੋ ਚੋ ਚਲੋ
1: ਮਨਾਉ ਇਬੁੰਗੋ ਗੀ ਪੁਕਨਿੰਗ ਸੇ ਨਨਾਈ ਸੋਨਾਈਦੀ ਨਕਸਬਨ ਖੰਥੇਂਗਲੇ ਸਨਾ ਇਬੇਮਨਾ ਲੈਬਾਕ ਅਸਿਗੀ ਹਿੰਹੌਰੀਬਾ ਅੰਗਮ ਮਥੌਕਸਿੰਗ ਅਮਾਦੀ ਮੋਗਲੌ ਲੈਬਾਕ ਕੀ ਮਰੈ ਚਾਸਿੰਗ ਕਨਾ ਖੰਹੰਦਨਾ ਵਾਰੀ ਕਯਾ ਸਾਰੀ ਮਨਾਉ ਇਬੁੰਗੋਬਸੁ ਸਨਾ ਇਬੇਮਨਾ ਮਿਕੁਕ ਕਾਂਗਦਨਾ ਸੋਲੀ ਰਾਗਮੋਰਾਨਾ ਮਾਗੀ ਮਿਯੋਇਸਿੰਗ ਮਨਾਉ ਇਬੁੰਗੋਗਿ ਲਾਨਫਾ ਸੰਗਲੇਨਬੁ ਮਤਮ ਪੁੰਬਦ ਸੋ ਹਾਂਗਦਨਾ ਥੰਨਨਬਾ ਯਾਥੰਗ ਫਾਉਬ ਤਾਉਹਲੀ ਸੰਗ੍ਰਾਤੀ ਗੀ ਅਹਿੰਦ
0: ਮਖਾਤਾਰਨ ਸੁਰਾਈ ਪੁਰਕ ਇਬ ਚਾਗ ਦੋ ਪੁਖੋ ਕਾਲਸ਼ੀਆਨ ਅਮੋਰ ਪਾ ਤੋਨ ਮੇ ਕਲੂਪ ਕੀ ਨੁਪੀ ਖੁਦ ਚਨ ਕਰਵਾ ਨੁਪੀ ਕੀ ਮਖੁ ਚਾਦ ਹੈ ਦੁਨ ਤਮੋ
1: ਮਨਾ ਹੋਇ ਬੁਮਾ
0: ਕੁਰੰਗ ਨੇ ਇਨੇ ਕੀ ਮਪਾਉ ਪੁਰ ਪਮਿਓ ਐਮਾ ਕਾਲਸ਼ੀਆਨ ਹੇਕਤ ਮਥੁਆਈ ਲੋ ਥੋਰ ਪਸ਼ੁਯਾਈ
1: ਮਨਾ
0: ਹੋਇ ਮਪਮ ਮਸੀ ਥਾਦੋ ਤੁਰ ਚਕਰੋ ਨਤ੍ਰਬਦੀ ਨੰਗੀ ਯਾਈ ਬਿਸ਼ੋ
1: ਚਚਰੇ ਮਨਾ ਹੋਇ ਬੁਮਾ हे श्री श्री गोविंद इबुंगो इतो निंग थौना अंगाउ ब समु फाबंगम खिबगुम रोंग पुरगी फंबाल कन मंगम जके इनाउ इबुंगो काल सिलियाना मतै मै फम द थमलिबा अखा ब मित्यें को खन मंगम ब पिनबियु नसीगि संक्रांति गि अहिंगसिदा ನಮೋಂ ಗಿ ಹಿಂಗ ನತ್ರಗ ಸೀಬ ಅನೀಗಿ ಲೈಬ ಕ್ಲೆಪ್ಪಿಯು ಕೋಯ್ ಬುಂಗೋ
2: ಸನಾಯ್ದೆ ಮಾ ಸನಾಯ್ದೆ ಮಾ ನಂಗಿ ಕುಸೌಡಿ ಸಿಚಗು ಸಿಂಗೋ ಲಾಕದಬ ಕ್ಯಾಂ ವಾಲಿ
3: ನುಯಾಯಿ ಸಬುಕ್ತ ಲಾಕದಬನೆ ಯೌರಕ್ ಲನಿಯೆ ವೋರ್ ಬರುವಾ
2: ಕುಸೌಡಿ ಸಿಚಗು ಸಿಂಗ್ದಗೆ ನಂಗಿ ಆಯ್ಫ ತೌಜಾಲ್ ನಿಜಹೋಗನೆ ಹೈಯೆಂಗ್ದಿ ਅਖੋ ਇਹ ਨੀ ਲੋਹ ਚਾਉਣਾ ਪੰਥੋਕਨੇ
3: ਨੁਮਿਤ ਸੀ ਤਬੂ ਗਾਈਜ਼ਬਦਾ ਇਖੋ ਲਾਂਗ ਵੀ ਨਯ ਨੀ ਅਯੇਂਗੀ ਲੋਹੋਂਗ ਬਯਾਉਨਨਬਾ ਸੌਰੀ ਸੈਸਕ ਪਸਿੰਗਦਗੀ ਮੈਤੈ ਇਰੈ ਸਾ ਖਰਸੁ ਯਾਉਰਕੇ ਹਾਇਰੀ ਅਯਾਬ ਪੀਬੀ ਗਦਰੋ
2: ਨਨਿੰਗ ਤੋਰਾ ਸਨਾਇਬੀ ਮਾ ਲੈਬਾ ਸਿਗੀ ਮਪੂਦੀ ਐ ਨਤੇ ਸਨਾਇਬੀ ਮਨ ਓਇਬਨੇ
3: हे थौबा
2: सनाइबे मा
3: लाकदौरी बसिंगदो लाइनिंग बा सैसा पंगाक्तनी थोंग पाइरगा याई फथौजालनी रबदी करम नमहै फंगनी आइ बुथाजबी रबदी इबुंगोगी यत्नबा तुम नमंग हनबंगम बथांगदो नंगी तालोय ओइगदबा मिकुप खरतंग ngairabi aingonda sinabio
2: ਇਹ ਵੀ ਕੁਛ ਤਾਂਲੇ ਨਸੀਬੋ ਮੰਗੋਂ ਦੇ ਸਿਨਵਾ
3: ਚਿੰਨਾ ਵੀ ਬ੍ਰੋ
2: ਚਿੰਨਾ ਬਲੇ ਤਰੇ ਲੋਰੇ ਸੇ ਥਾਂਗ ਸਿਲੋਰੋ ਥਾਂਗ ਸਿਬੋ ਕਨਾ ਦੇ ਸੁਸਿਨਗਨੋ ਥਾਂਗ ਸਿਨੰਗਮ ਦਾ ਬਕਰੀ ਸੁਲੇਤੇ ਥਾਂਗ ਸਿਬੋ ਲੋਇਨਰੀ ਮੁਖੇ ਮਾਲੇਮ ਬੁੰਬਈ ਗੀ ਖਾਦ

0: हेलो, गुड आफ्टरनून लेडीज की थौरमनी.
1: हेलो
0: हेलो, गुड आफ्टरनून लेडीज की थौरमनी. मिंग अमति लेफ मुंग ता हैव यू. गुड आफ्टरनून. खोंजल से मयेक सेंग ना ताबो फंगद्रे खितंग खक अमुक तंग मयेक सेंग ना हैबिना बाहाइजरी.
1: आताबियो बमे
0: ओहोय ताजरे मिंग अमति लेफ मुंग तंग हैव यू.
1: मेम आई कंचु संजे ममदगी रो माता खेलम मम हाजा.
0: कांगचुप लमददी हौजिक्सी इसिंग के पिबम सी कम तो बिरी बगे
1: हाँ ना जी मैम इसिंग के कंगम में तो बहुत जी नॉन सिंग खाना तारक को जी तुम लॉन्ग सिंग पान लो जी तुम यहाँ ना रहे
0: हो होए याम तो आई जाई ताब दा अ दुगा लव सी हाँ ना दी ताब यार रोई द्रा है ना पाखत नरम भदो सोम की दी मुंगी ओए ना लव सी कम तो बिन करम बा पिबम दले रिब के हाई बदु सुहाई भी हो
1: हाउसिंग से मैम हाँ ना जी सिंग सिंग आज खुल लम ने बको तो हाउसिंग ती तुम
0: ตรงไหนเด้ดูว่าตรงคุณคุณนาริโอ้โหยามตรงไงเจ้เฮาจิกซิบูกะริกะริหัวนะบิรัมลิบะโนฮัลโหลตาบีบราอังงาทาเจ้แม่มพีทาเจ้เนี่ยจ้ะโอ้โหตาเฮาตะบะกิดะมักตางักพี่กันนี่เน็ตเวิร์คสุขิตังคักนุงไงเต็งอะซิดิอะโดพีซิบูเฮาจิกซิกะรัมบะพีไว้นะฮูบิริบะโน
1: มันดําฮอดิเจ้าเคยฮอดิซานี่ปลิสตาเมนกาลากะมุกานะเพนนะทะเจกันมะยุงกาลากะมุกานะเพนบะมุกาซิลังซิจิงบะดะยามนะไวให้นะตาใจจุมบรออะกวยดิบะดาไดไลบะนี่ละคุณะดิจิงเจเจนี่ละคุณะดิจิงเดอะดุดิไทนะไอควยกิอิมาฮอยซิงอิบุกฮอยซิงซินะตอรมิเซลังเซมุกากิลังถวยนะจิงบะมะตัมดะ
0: ถ้าว่าอโมอินะลอยนะมักตงนะรินเนบะอะดูไมนะคุณะจิงบะอินะเลยบะซิกะบะซาร์ตะกิอินะไดเรคเลยบะซิกะมะมันซิดิเคนะบะเลยบรานะตระคัมโตบิกิไฮบะคังบิบราอะมะมันเนคุณะจิงบะดุนะคาราตางเงินกัมอะดูวะคุบะซาร์ตะยิเลยบะดุนะคาราโฮงไฮตาซาบะดะดิลังซิเคนะบะคัมโตวิอะโอเคเนยะมะคุณะจิงบะดุนะคาราปอมเวดูวะคุณะบะซาร์ตะเนยะดิงะคาราคุปเป
1: บาซาร์ได้เลยบ่สนิเฮนกุปปนีนะลังซีอะคอยนะพีสารกุมะตัมเดเฮนะนุงไอบะดุอวยรินิบะอดุยดิอ่าคอยนะยามนุงไอเจมุกากิลังกิมะตังดะซูยามพะซะนะไฮบิเรมะคะตาบะวะฟุมคะระดังกะทัมบิอะดายมะดามไอฮะจันนิบะคอยนีกังจุปลันดิลัมเบนเดเซมบะดิฮะบิยะเมบะกวาคอยอะฟุมเปติลังไวดะยิสังคอยคุชะเมนันตามะลังเบนเดคัตเตบะกวาสติมะเตอะลังกะ
0: ताकचरी अदम नफों तो पीर बवा फम खरा असि मरी लेना बस सिंग ना खोगी थरम असि ताबिरम बथोक लगदि अथु ब बंधम दा मिदिंग चंगबिना बा थाजब थमजरी ताकचरी
1: थैंक यू ना.

0: ਮੋਹ ਮੁਸੀਦੇ
1: ਸਿਆ
0: ਹਾਈ ਉਹਨਾਂ ਨੇ ਤੋਰੇ ਮੋਹ ਮੁਸੀ ਬਕਰੀ ਨਾ ਹੈਬਨੀ
1: ਅਕੋ ਤਾਂ ਮੁਲਾਕ ਰੋਦਬ ਨਤ ਸਿਆ ਹਾਈ ਸਿਆ ਅਕੋ ਤਾਂ ਮੁਲਾਕ ਰੋਦਬ ਨਤ ਸਿਆ
0: ਮੁਸੀ ਤੰਬੀ ਅਕੋ ਤਾਂ ਮੋ ਸਵੇਦਨ ਮਕਿਲਾਕਨ ਅਕੋ ਤਾਂ ਮੋ ਸਵੇਦਨ ਮਕਿਲਾਕਨੀ ਹੈ ਕਰੀ ਨੋ ਨਨ ਤੋਰੇ ਮੋਹ ਮੁਸੀ ਬੋ ਯੂ ਬੋਰ ਦੀ ਠੋਕ ਦੇ ਬਿੰਗਾਈ ਦੁਲੇ ਰੇ ਅਦ ਉਹ ਨਨ ਹੋ ਚੁ ਬੋ ਪੋਲੋ ਸੀ ਸਿਆ ਦਰੀ ਮਰਮ ਸਿ ਬੋ ਕਰੀ ਨਾ ਹੈਬਨੀ ਨਮ ਮੁੰਗਾ ਹਰੋ ਬੜੋ
1: ਸਿਆ ਅਈ ਅਸੁੰਬ ਕਰੀਨੋ ਅਨਾਨਬ ਕਰੀਨੋ ਅਈ ਕਰੀ ਮਤ ਕੰਗ ਤਰੇ ਸਿਆ
0: ਜੀ ਤੰਬੀ
1: ਅਈ ਬਲੂ ਹੁੰਗ ਆਈ ਦਰੀ ਯਾ ਥੰਗ ਪੀਰਮ ਲੀਬਾ ਤਾ ਮੁਗੇ ਕੰਗ ਜਾ ਪੋਲ ਲਉ ਰਗਾ ਇਕੋਕ ਤਕ ਤਾ ਹਬ ਸਬ ਗੰਗ ਦਰੀ ਬਮ ਕਈ ਅਈ ਅਈ ਪੋਲੋ ਇਸ ਸੇਟ ਪਗਮ ਲੋ ਯੇ ਸਿਆ
0: ਕਈ ਨਾ ਨਨ ਨਾ ਵੀ ਮਹਿਆ ਮਤ ਬੋ ਲਾ ਨੰ ਪੋਲੋ ਸੇ ਨਮ ਤਰਸੀ ਬੋ ਜੀ ਥੋਕ ਤੋ ਵੀ ਗਾਈ ਦੁਲੇਰੀ ਪੋਲੋ ਸੇ ਨਮ ਤਰਸੀ ਲਾ ਹੋਇ ਬਨੇ
1: ਅਈ ਗਮ ਲੋ ਯੇ ਸਿਆ
0: ਨਸੀ ਤੋ ਮੀ ਸੀ ਸਿਪਤਾਉ ਦੇ ਮੋਹ ਸਿਬਕਰੀਨੋ ਮਾਸੀ ਕੇ ਤਸੋ ਗੋ ਦਨ ਕਰਮ ਨੋ ਮੁਸਾਜ ਕਰਮ ਨੋ ਮਾਸੀ
2: ਤਸੋ ਉਸ਼ੀ ਤੰਬੀ
1: ਤਮੋ ਤਮੋ
2: ਤਮੋ ਕਪਨੋ ਕਪਨੋ ਯੰਗੋਈ ਤਮੁੰ ਰੰਗ ਲਾਕਦਬਨੀ ਟਿਕਟ ਫੰਗਦਬ ਅਸ਼ੀਦੀ ਇਸ਼ਲਗੀ ਲੁਹੰਗ ਬਨੁ ਮਿਨੀ ਹੈਦੁਨਾ ਯੁੰਗ ਨੰਗ ਨਨਮ ਲਾਗਲੀ ਬਸਤੀ ਕਪਨੁਸ਼ੇ ਅੰਗਾ ਹੁਬਿਸ਼ਤੀ
1: ਨਸਿਲ ਬੁਲੁਕ ਸ਼ੀਦਰ ਬਰਤਾਬੋ ਅਸ਼ਕੁਯ ਲੋਟ ਪੀਲੀ ਬਕਰੀ ਗਿਨੋ ਤਾਬੋ
2: ਅੰਗਾ ਹੁਬੀ ਕਪਨ ਯੰਗੋਈ ਅਹੀ ਮਰੁਬ ਸੁਰਸ ਸੁਰਸ ਮਬੁਕ ਸੇਲ ਸੇਂਗਵਾ ਮਬੁਕ ਸੇਲ ਸਾਵੁ ਮੀਨਿ ਨੰ ਨੰ ਇਬੁੰਗੀ ਬੋਹੜਗੀ ਨਪੁਰੋਇਬਗੀ ਸਾਨਬੀ ਮੀਂ ਖਾਦਾ ਨਕੋਕ ਫੋਬ ਸਿਕਤਨ ਨੰ ਨੰ ਯਾਇ ਫੋਬ ਯਾਇ ਬਦੁ ਤੋ ਹੋਇਕੋ ਤੁੰਬੀ ਤਕੁਨ ਸੇ ਮੌਬੀ ਯੰਗੋਈ ਲੁਹੰਗ ਜਿਗੇ ਕੈਨਾਨ ਕੱਪਹੁਨਤੇ ਮਸੀ ਮਸੀ ਇਬੁੰਗਨ ਤੇ ਥੋਕਲੀ ਬੈਸਲਗੀ ਪਿਰਾਂਗ ਸੇ ਚਲਗੀ ਪੁੰਛੀ ਦਾ ਅਮੋਟ ਤਾਨ ਸਿੰਥਾ ਦੇ ਬੋਇਸ ਨੂੰ ਤੁੰ ਵੀ ਲਓ ਪੁਲੋ ਸ਼ਲਰੋ ਆਈ ਬੋਰ ਥੋਲਕ ਬਨ ਹਾਲ ਨਹੀਂ ਹੈ ਤੁੰ ਵੀ
1: ਆਈ ਪੁਲੋ ਸ਼ਲਗੇ ਤਮੋ
2: ਤੁੰ ਵੀ
1: ਆਈ ਪੁਲੋ ਸ਼ਲਗੇ ਆਈ ਤਾ ਮੁਨਾ ਹਿਬਿੰ ਗਨੀ ਹੈ ਮਸੀ ਤੇ ਨਤੇ ਆਈ ਤਾ ਮੁਨਾ ਹਿਬਿੰ ਗਨੀ ਹੈ
2: ਤੁੰ ਵੀ
3: ਜਮਾ
1: ਬਾਜੀ
3: ਤੁੰ ਵੀ ਲਓ
1: ਬਾਜੀ ਛੇ
3: ਬੋਰ ਥੋਲ ਦਬੜੇ
1: ਤਾ ਮੁਲੇ
3: ਪੁਲੋ ਸ਼ਲਰੋ ਲਓ ਨਨੀ ਪਾਨੁ ਚਿਦਰ ਬਰ ਲਓ
1: ਤਾ ਮੁਲੇ ਹਿਬਨੀ ਬਾਜੀ
3: ਹਾਂ
1: ਤਮੁਲੇ ਇਹ ਉਤੋ
3: ਕਦਾ ਨੰਨੀ ਨੰਨੀ ਮਤਮ ਕੋਈ ਨਹੀਂ ਨਗਰ ਸਤੂ ਨਾਗ ਨਹੀਂ
1: ਬਸ
3: ਨਮਿਤ ਤੁਦ ਨੰਨਾ ਨਮਿਤ ਤੁਦ ਨੰਨ ਮੀ ਲਈ ਤਬੇ ਖੁਦੋਂ ਚਾਬ ਲੋੜਗਾ ਐ ਬੁਗਾਰੀ ਨੇ ਥੇਂਗਾਇਰ ਮਗ ਨਾ ਥੋਕੁ ਚੇਨ ਕਿਰ ਬਚੋ ਬਸ ਮਸੀ ਦੀ ਚਾਲੂ ਹੁੰ ਬਗੀ ਮਿਆ ਮਰਕਸਦਾ ਨੰਨ ਕਦਾ ਨਾ ਥੋਕੁ ਚੇਨ ਕੇ ਦੌਰੀ ਨੰਨ ਬਨ ਲੈ ਮੈਂ ਥਾ
1: ਨੰਨ ਬਸ
3: ਨੰਨ ਲੈ ਮੈਂ ਥਾ
1: ਬਸ ਬਸ ਬਕੈ ਨੋ ਅਦੋ ਮੈਂ ਬਿਸ਼ਾ ਤਾ ਬੁਸ਼ੀ ਨਾ ਤੇ ਨੀ ਬਸੀ ਨਾ ਤੇ ਬਸੀ ਬਸੀ
3: ਅਦੋ ਮਾਕਸੀ ਨਾ ਨੀ
1: ਤਾ ਬੁਸ਼ੀ ਜੁਮਲ ਬਿਸ਼ਾ ਤਾ ਤੇ ਨੀ
3: ਬਸੀ ਮਾਕਸੀ ਨਾ ਨੀ ਪਾਵ ਗਾਰੀ ਨੇ ਥੰਗ ਆਰ ਬਦੋ ਉਰ ਮਰਸਾ ਨੰਗੀ ਗਾਰੀ ਨੇ ਥੰਗ ਬਦ ਗਿਆ ਹਾਬ ਲਬੀ ਖੋਂਗ ਨੇ ਨਸੀ ਨੇ ਥਾਂਗ ਲਗ ਚਲੀ ਬਾ ਯੰਗੋ ਹਾਬ ਲਬੀ ਖੋਂਗ ਚੇ ਨੰਗ ਨੇ ਥੰਗ ਆਰ ਮਗਾਰੀ ਜੁਨ ਨੇ ਯੰਗੋ ਨੰਗ ਮਨ ਲੈ ਮ ਥਾਰਾ ਨੰਗ ਮਨ ਲੈ ਮ ਥਾਰਾ
4: ਬਜੇ ਕਿਧਰ ਬਜੇ
5: ਹੈ ਅਨਲ
4: ਕਿਧਰ ਬਜੇ
3: ਉਰ ਮਰਸਾ ਤੋ ਇਹ ਪਾਵ ਗਾਰੀ ਨੇ ਥੰਗ ਬਦੋ ਮਾਕਸੀ ਨੇ ਮਾਬੋ ਹੱਥ ਨਹੀਂ ਮਾਬੋ ਇਹ ਹੱਥ ਨਹੀਂ
4: ਕਿਨੂੰ
3: ਮਾਬੋ ਇਹ ਹੱਥ ਨਹੀਂ
4: ਬਜੀ ਤੋ ਵਿਸ ਕਿਨੂੰ ਬਜੀ ਬਜੀ ਬੰ ਆਉਰ ਬਰੋ ਬਜੀ ਨ ਮਤਮ ਲੈ ਬਖਿ ਬਿਕਤਾ ਮਸਕ ਉਦਿਆ ਦਰ ਇਤਤ ਤਰ ਸੋ ਲਿਬਾ ਇਮੁੰ ਮ ਸਿਗਾ ਮਮ ਬੁ ਨ ਬੁ ਨਾ ਲਲਿਬਾ ਇਗੀ ਮਰੁ ਪਾਈ ਖੁੰਬ ਤੋ ਮਾਨੀ ਨੇ ਬਜੀ
2: ਬਜੀ ਨਾ ਹੈਰੀ ਬਸੀ ਅਸੁ ਮੰ ਆਕਤ ਨਹੀਂ
3: ਮਾਬੋ
2: ਨ ਕੋਈ ਪੁਨ ਮੰਗ ਨਾ ਨ ਕੋਈ ਪੁਨ ਮੰਗ ਥਿਏਂ ਨ ਮਮ ਬੰਦ ਹਾਤ ਕਨੇ ਹੈ ਦਰ ਵਸਕੀ ਮ ਬਿਸਕਦੋ ਅਈਨੇ
1: ਤੇਤੀ ਤਮੋ
2: ਬਜੀ ਕੁਨਸੀ ਸੋਇ ਕੁ ਬਈਰਾ ਆਲਮ ਗਿਦ ਮਗ ਅਈ ਮਿਸੇਲ ਲੋਈ ਕੀ ਨਾ ਤੇ ਕੀ ਯਾਮ ਖੰਗ ਨ ਬੋਨ ਕੀ ਅਪੋ ਪਈ ਪਾ ਫਾਉ ਦ ਖੰਗਨ ਕੀ ਦੇ ਅਦੋ ਬਜੀ ਅਸੀਂ ਦੀ ਅਸੀਂ ਦੇ ਆਈ ਗਿਸ ਚਲ ਗਿ ਲੋਂਗ ਮਗੀ ਕਹਿਣਾ ਦਾਨ ਪੀ ਵੇਖ ਲੋਏ ਬਗਾ ਅਈ ਸ਼ਾਗੀ ਫੰਗਮ ਤੋਕ ਬਈਰਾ ਹਾਲ ਗਿਦੰਦੀ ਅਦੋ ای پنگه دن لیپ کی بازی نشیدی نشیدی نکوی پنه مونه پیوی نگ با پنگ بند توک بی راحال گی دن دیا دو ای پنگ جرگی بازی
1: دیتا
5: بای کمبا You are under arrest. Nana kui ina hi singa lolo basu ngasi di nangi lolo pematam lore. Ai gai lengkar piro.
4: Ai ko inspector. Inspector matam lebe khibe ke thiba mesa da. Ai ni.
5: Lao.
4: Ai bu pharo.
5: Lao,
4: ai bu pharo.
2: Inspector. Ngasi di. Adu umde gi mikup khara dangi matam nizari. Ai. ای سال گل هنگ بگی کائنات دان پی به هکلوی بگا ای خون نثون ندوم کی گاری است کاکت سگی مدام مدو پاو دن دی آب پی نبیو پلیز پلیز
5: نه نه نانگ وادو این گیمی اند داری مارک دنی کیسه چه این مدام گوی این بیزکسنت رو پنی ادوم مسیری ای میشن مای پاله ای گای لنج کر پیرو
3: نه کام نه کنام دن ماو پاو یاروی ای کنامو شو پاو هدی ای شوک بگی دمک دهی کنام تو پاوائی کی ده
5: باشی
3: ای حقان شوک ده ای کرس تو ده حق جانگ ری شوک بگی آنا بگی چینا کون ده گی تمو ایر شوک بگی چینا کون چر چام چام ہنگی ده بدو ای کھانگ دو لی بگم نائی ما می مرک دی گی تانگ بنی مسا گی شوئی کرم کونگ بم بم گی دمک مسا گی بوئی جب بم بتا دوگ لبا تو جان تنی یوم لبا لائی رو بھئی پائی چاہ کوئی پنچی بکن نبگی دمک تا Taimung musemba, taimung semba puno tarak pemak. Lagi macam ni, lagi macam.
2: Basi,
3: lawi pungo. Basi ni nangin dalan ngai. Lawi pak punya lawo.
2: Basi,